0: ऑलिव रिचार्ज रेडियो ऑलिव 106.3 एफएम पर जियो बिंदास ऑलिव रिचार्ज
1: Soundtrack brought to you by Danadal Pahar, the ultimate Katri adventure. Souk Waqif Alkhol.
2: तो जी आपको वक्त बताने का वक्त हो चला है. इस वक्त स्टूडियो क्लॉक में हो रहे हैं 11:10. That is 11:10. Stay tuned, Jio with us.
1: Fresh fish on the grill, slow cooked mandi, perfectly spiced prawns, and that special chutney. No noise, no drama. Just seafood done right. BBQ fish, crabs, prawns, crafted with patience, served with pride. Danadal Pahar, the ultimate Katri adventure. Souk Waqif Alkhol.
3: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਓਵਰ 106.3 FM ਜੀਓ ਬਿੰਦਾਸ।

ਹਾਂ ਜੀ ਇੱਥੇ ਤਾਂ ਗਲਤੀ ਕਰਦੇ ਹੋ, ਇੱਕ ਤੇਰਾ ਪਿਆਰ ਮਿਲਿਆ ਬਾਕੀ ਦੁਨੀਆਂ ਤੋਂ ਕੀ ਲੈਣਾ, ਜਦੋਂ ਦਾ ਪਿਆਰ ਨਹੀਂ ਰਿਹਾ ਤੇ ਫਿਰ ਦੁਨੀਆਂ ਵੀ ਨਹੀਂ ਰਹਿੰਦੀ, ਨਾਲ ਨਾਲ ਸਾਰੇ ਹੋਣੇ ਚਾਹੀਦੇ ਨੇ, ਕਿਸੇ ਨੂੰ ਛੱਡਣਾ।

ਸੋਹਣੇ ਹੋ ਗਏ ਤੁਹਾਡੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ 6:50 ਸੈਕਿੰਡ ਸਟੂਡੀਓ ਕੀ ਖੜੀ ਪੀ ਹੋ ਚੁੱਕੀ ਹੈ ਥੈਂਕ ਯੂ ਸੋ ਮਚ ਆਲ ਆਫ ਯੂ ਆਪ ਸਭ ਕੇ ਮੈਸੇਜਸ ਕੇ ਲਈ ਦੇਖੋ ਯਾਰ ਸੌਂਗ ਰਿਕੁਐਸਟ ਜਬ ਆਪ ਕਰਤੇ ਹੋ ਨਾ ਤੋ ਇੱਕ ਚੀਜ਼ ਕਾ ਧਿਆਨ ਰੱਖੋ ਕਿ ਆਪ ਨਾ ਵੀਕਐਂਡ ਕੇ ਹਿਸਾਬ ਸੇ ਸੌਂਗ ਕਾ ਰਿਕੁਐਸਟ ਕੀਆ ਕਰੋ ਮੈਨੇ ਲਾਸਟ ਵੀਕ ਵੀ ਆਪਕੋ ਬੋਲਾ ਥਾ ਕਿ ਯਾਰ ਜਬ ਵੀਕਐਂਡ ਕਾ ਮਾਹੌਲ ਹੋਤਾ ਨਾ ਥੋੜਾ ਸਾ ਐਸਾ ਹੋਤਾ ਹੈ ਕਿ ਯਾਰ ਆਪਕੋ ਮਤਲਬ ਥੋੜਾ ਐਸਾ ਗਾਣੇ ਜੋ ਹੈ ਵੋ ਚੂਜ਼ ਕਰਨੇ ਹੈ ਜੋ ਕਿ ਥੋੜੇ ਸੇ ਯੂ ਨੋ ਵਾਈਬ ਉਨਕੀ ਅੱਛੀ ਹੈ ਅਗਰ ਥੋੜਾ ਸਾ ਸੈਡ ਗਾਣਾ ਵੀ ਉਸਮੇ ਥੋੜਾ ਸਾ ਬੀਟ ਜੋ ਹੈ ਵੋ ਹੋਣਾ ਚਾਹੀਏ ਤਾਂ ਕਿ ਸੁਣਨੇ ਵਾਲੇ ਕੋ ਵੀ ਮਜ਼ਾ ਆ ਜਾਏ ਹੈ ਨਾ ਸੋ ਸੌਂਗ ਰਿਕੁਐਸਟ ਕਰਨੇ ਕੇ ਲਈ ਇੱਕ ਔਰ ਸ਼ਰਤ ਇਹ ਵੀ ਰਹਿਤੀ ਹੈ ਕਿ ਆਪਕੋ ਗਾਣਾ ਹੋਤਾ ਹੈ ਇੱਕ ਦੋ ਲਾਈਨ ਗਾਈਏ ਔਰ ਭੇਜ ਦੀਜੀਏ 3311 1063 ਪਰ ਉਸਕੇ ਸਾਥ ਸਾਥ ਜਿਨ ਜਿਨ ਲੋਗੋ ਨੇ ਦ੍ਰਿਸ਼ਯਮ 3 ਕੀ ਟਿਕਟ ਜੀਤੀ ਥੀ ਸੈਟਰਡੇ ਕੋ ਹਮ ਸ਼ੋ ਦੇਖਨੇ ਵਾਲੇ ਹੈ ਦੁਪਹਿਰ ਕੇ 2 ਵਜੇ ਸੋ ਇੱਕ ਬਾਰ ਆਪ ਲੋਗ ਵੀ ਮੁਝੇ ਕਨਫਰਮ ਕਰ ਲੀਜੀਏ ਕਿਉਂਕਿ ਆਪ ਸਭ ਕੋ ਕਾਲ ਜੋ ਹੈ ਵੋ ਜਾ ਚੁੱਕਾ ਹੈ ਰੇਡੀਓ ਆਲਿਵ ਕੀ ਤਰਫ ਸੇ ਅਗਰ ਆਪਨੇ ਅਭੀ ਤੱਕ ਟਿਕਟ ਜੋ ਹੈ ਵੋ ਕਲੈਕਟ ਨਹੀਂ ਕਰੀ ਹੈ ਤੋ ਕਰ ਲੀਜੀਏ ਸੈਟਰਡੇ ਮਾਰਨਿੰਗ ਮੈਂ ਆ ਕੇ ਹਮਾਰੇ ਆਫਿਸ ਸੇ ਜ਼ਰੂਰ ਕਲੈਕਟ ਕਰ ਲੀਜੀਏਗਾ ਅਗਰ ਆਪਨੇ ਅਭੀ ਤੱਕ ਨਹੀਂ ਕੀਆ ਹੈ ਤੋ ਸੁਣਦੇ ਰਹੀਏ ਰੇਡੀਓ ਆਲਿਵ ਕੋਰ ਕਹਿਤੇ ਰਹੀਏ ਜੀ ਬਿੰਦਾਸ

ਸਾਰਿਆਂ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਔਰ ਜ਼ਬਰਦਸਤ ਈਵਨਿੰਗਸ ਯਹੀਂ ਪੇ ਖਤਮ ਹੋਤਾ ਹੈ ਲੇਕਿਨ ਸੈਟਰਡੇ ਸ਼ਾਮ ਕੋ 5 ਵਜੇ ਫਿਰ ਸੇ ਹੋਤੀ ਹੈ ਆਪਸੇ ਮੁਲਾਕਾਤ। ਅਭੀ ਕੇ ਲਈ ਆਪਣੇ ਵੀਕਐਂਡ ਕੋ ਇੰਜੋਏ ਕਰੀਏ, ਫਨ ਕਰੀਏ, ਓਵਰ ਥਿੰਕਿੰਗ ਮਤ ਕਰੀਏ ਕਿਸੀ ਕੇ ਬਾਰੇ ਮੈਂ, ਫਾਲਤੂ ਮਤ ਸੋਚੀਏਗਾ। ਖਾਂਦੇ ਪੀਂਦੇ ਰਹੋ, ਐਸ਼ ਕਰਦੇ ਰਹੋ, ਚਿਹਰੇ ਤੇ ਵੱਡੇ ਵਾਲੀ ਸਮਾਈਲ ਲੱਗੋ, ਕਿਸੀ ਕਾ ਦਿਲ ਮਤ ਦਿਖਾਣਾ। ਬੀ ਨਾਈਸ ਟੂ ਐਵਰੀਵਨ ਯਾਰ, ਗੁੱਡ ਨਾਈਟ, ਜਸਟ ਟੇਕ ਕੇਅਰ ਆਫ ਯੋਰਸੈਲਫ ਐਂਡ ਲਵ ਯੂ ਸਾਕਿਲੋ।